0: आपका काम हो जाता है, 5-6 लोगों को पकड़कर आपका काम खत्म हो गया यहीं पे, और फिर ध्यान भटकाने का काम करेंगे, हम सीईओ अपॉइंट करेंगे। अरे सीईओ आपको तभी अपॉइंट कर लेना चाहिए था जब आपके मन में अकाउंटेबिलिटी, ट्रांसपेरेंसी और सच्ची श्रद्धा और प्रेम भगवान श्री राम के लिए होता। और सही मायने में जो भगवान श्री राम के सही श्रद्धालु हैं उनको उसकी जिम्मेदारी देनी चाहिए, ना कि जो भारतीय जनता पार्टी, वीएचपी और आरएसएस के श्रद्धालु हों।
1: Earlier in today, Suesha Savan spoke to veteran actor Anupam Kher, who has become the talk of the town because of his role in Shri Ram Bhoomi, the upcoming film based on Ayodhya's Ram Temple. The 71-year-old actor will be portraying Ashok Singhal, the former president of the Vishwa Hindu Parishad and a key figure in the Ram Mandir movement. The actor also spoke about the Chadhava Chori Rao and what has been underway. Listen in to all that he had to say.
2: So, as a devotee yourself, would you say that there should be better processes in place?
3: I will tell people that please be careful.
2: Okay.
3: Please get people who are honest. I will say that get people who are answerable, and I will say that let the faith not get shaken, because it's a very, very, very important place. I'll say that. My only issue is that people are making it out into some kind of a loot machi hai mandir mein. Ab main loot macha di hai. Loot mat. Aise shabdon ka istemal ho raha hai. Arre mandiron mein loot machi thi jab mughalon ne hamare mandiron ko toda tha. Loot machi thi tab jab mughal rajaon ne brahminon ko मार के उनके जनेयू को एक मन जनेयू को इकट्ठा करके तोला था। लूट मची थी जब यहां से बहुत सारे मुगल एम्परर आए थे और हर मंदिर की हर चीजें उठाकर ले गए थे। लूट मची थी तब जब विमेन वर रेप इन द टेम्पल प्रमाइसेस। दैट्स ए मच बिगर प्रॉब्लम। इफ वी ओवरकम दैट देन आई थिंक दिस इज अ वेरी वेरी माइनर थिंग एंड एन ह्यूमन error, and not error, it's a human greed of few individuals.
1: The old debate of how far can one push creative freedom has resurfaced again. How so? Well, the controversy surrounding Diljit Dosanjh's Tara Satluj has intensified further over the same question. It's Union Minister Ravneet Singh Bittu who has now issued a direct challenge to the film's makers. Bittu has asked the makers to publicly present evidence, official records and judicial findings to support the film's claim of 25,000 missing or illegally cremated bodies in Punjab. He said filmmakers cannot invoke creative freedom to merely portray disputed figures as established historical facts. Satluj, a film blocked by the censor board and taken off the OTT, once again has become the biggest political flashpoint in a state that is headed to elections next year, that is Punjab. The movie is based on the life of human rights activist Jaswant Singh Kalra and covers a turbulent period of terrorism and extrajudicial killings in the very state.
4: Main kaun hunna
5: da tonu lag
4: eh kehn wala bhi film dikhai jani chahiye nahi je oh film jehdi aa unhan ne aap sare paati Diljit ne jadon eh kehta ਦੇਖੋ ਨਾ ਉਹਦੇ ਵਿੱਚ ਹੀ ਮੁਸ਼ਕ ਆਉਂਦਾ ਹੈ ਵੀ ਇਹਦੇ ਵਿੱਚ ਕੋਈ ਗੜਬੜ ਆ ਵੀ ਉਹਨੇ ਕਿਹਾ ਵੀ 2-3 ਦਿਨ ਇਹ ਫਿਲਮ ਰਹੂਗੀ ਉਦੋਂ ਬਾਅਦ ਇਹ ਫਿਲਮ ਹਟ ਜਾਏਗੀ ਜੇ ਸਰਕਾਰਾਂ ਨੇ ਹਟਾਉਣੀ ਹੁੰਦੀ ਹੈ ਸਰ ਫਿਲਮ ਸਰਕਾਰ ਤਾਂ ਇੱਕ ਪਹਿਲਾਂ ਨਹੀਂ ਚੱਲਣ ਦੇ ਰਹੀ ਸੀ ਜਿਵੇਂ ਕਹਿ ਰਹੇ ਹੋ ਇੱਕ ਮਿੰਟ ਨਾ ਚੱਲਣ ਦਿੰਦੀ ਦਲਜੀਤ ਦੋਸਾਂਝ ਤੇ ਉਹਨੇ ਤਾਂ ਆਪਣਾ ਪੈਸਾ ਬਣਾਉਣਾ ਸੀ ਉਹਦੇ ਕਰਕੇ ਉਹ ਲੱਗਿਆ ਹੋਇਆ ਸੀ ਜਦੋਂ ਉਹਨਾਂ ਦਾ ਬਣ ਗਿਆ ਉਹਨਾਂ ਨੇ ਜਦੀ ਪਿਕਚਰ ਮੇਰੀ ਮੇਰੀ ਬੇਨਤੀ ਜੀ ਗੱਲ ਆ ਜਿਹੜਾ ਓ ਟੀ ਟੀ ਆ ਉਹ ਕੀ ਆ ਉਹਦਾ ਤੁਹਾਨੂੰ ਵੱਧ ਪਤਾ ਨਾ ਓਵਰ ਦਾ ਟੋਪ ਉਹਨੂੰ ਕੀ ਕਹਿੰਦੇ ਓਵਰ ਦਾ ਟੋਪ ਉਹ ਸਭ ਤੋਂ ਟੋਪ ਆ ਉਹਦੇ ਕਿਸੇ ਦਾ ਕੰਟਰੋਲ ਨਹੀਂ ਗਾ ਉਹ ਜਦੋਂ ਵੀ ਖੇਡ ਸਕਦੇ ਆ ਜਦ ਮਰਜ਼ੀ ਪਾ ਦੇਣ ਲੈ ਅੱਜ ਉਹਨਾਂ ਨੇ ਹਟਾਈ ਅੱਜ ਫੇਰ ਪਾ ਦੇਣ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ
1: On that note, viewers, we're wrapping up the bulletin right here. But do stay tuned to India Today as we keep bringing you all the latest updates and the top stories through the day. Thank you for watching. This is Shreya Kundu.
6: You're watching India Today Television. India Today Television studio is safe from dengue, protected by All Out.
7: Tune in's How To. A brief look at all the special functions and things you might not know we have.
8: Missed out on your latest podcast episodes? Don't worry. TuneIn has got you covered.
5: Not only can you catch up and stream all the episodes you missed, but we can remind you when the next episode airs, so you don't miss a thing. Just favorite the podcast you love. All new episodes will appear on the homepage. Nice, right?